سرائکی پروگرام وسطے لوگ ہن کے تواڈا اج دا میزبان تواڈا دوست تواڈا بھرا اشرف جوش تواڈی خدمت وچ حاضر تے سلام عرض کرے نے سہی پروگرام دا خوبصورت آغاز اسحاق محسن صاحب دے خوبصورت ڈوڑے نال تھی چکا جی امید ہے کہ تواڈا خوبصورت ڈوڑا بہت زیادہ پسند آیا ہوسی ਸਟੂਡੀਓ ਅਮਨ ਰੇਡੀਓ 88.4 ਦਾ ਮੈਂ ਕੁਝ ਮੈਂ ਸਿਰਫ ਕੋਸ਼ਿਸ਼ ਇਹ ਪ੍ਰੋਗਰਾਮ ਤੁਹਾਡੇ ਵਾਸਤੇ ਤਰਤੀਬ ਦੇ ਲੈਣ ਜਨਾਬ ਪ੍ਰੋਡਿਊਸਰ ਮੁਹੰਮਦ ਨਜ਼ਮਾਨ ਖਟਕ ਸਾਹਿਬ ਹਲੇ ਅੱਜ ਸਟੂਡੀਓ ਇੰਜੀਨੀਅਰ ਜਿਹੜੇ ਹਨ ਮੁਹੰਮਦ ਬਿਲਾਲ ਖਟਕ ਸਾਹਿਬ ਹਨ ਕਾਲ ਕਰਕੇ ਸਾਡੇ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਸਕਦੇ ਨੇ 09635114488

0: السلام علیکم جی. السلام علیکم ورحمۃ اللہ وبرکاتہ. کل میں کو ڈراپ کرنی پے گی 09638511488. السلام علیکم. ہلو.
1: السلام علیکم.
0: وعلیکم السلام ورحمۃ اللہ وبرکاتہ.
1: ਕਿਵੇਂ ਹਾਲ ਹੈ ਲਾਲੀ ਦੀ ਜਾਨ? ਠੀਕ ਠਾਕ?
0: ਓ ਵੈਲਕਮ ਵੈਲਕਮ ਸਹੀ. ਕਿਵੇਂ ਹਾਲ ਹੈ? ਖੈਰੀਅਤ ਹੈ? ਠੀਕ ਠਾਕ ਤਬੀਅਤ ਸੀ ਅੱਛੀ ਹੈ?
1: ਖੈਰ ਖਰੀਏ ਤੂੰ ਸਾਂ ਹਾਲ ਹੈ? ਖੈਰ
0: ਹੈ ਅਲਹਮਦੁਲਿਲਾ ਸਹੀ. ਖੇਮਤਾ ਬ੍ਰਦਰ ਜਿੱਥੇ ਰਾਵੇ ਆਬਾਦ ਰਾਵੇ ਸ਼ਾਦ ਰਾਵੇ. ਗਲਤ ਤਾਂ ਨਾ ਥੀ ਨਾ ਪਿਆ?
1: ਨਹੀਂ ਤਾਂ ਸਹੀ ਆਦੇ ਪਿਆ. ਆਏ ਤੇ ਇੰਨੀ ਮਾਹੌਲ ਬਣਾਈ ਪਈ ਜੀ, ਬੈਠੇ ਕਾਲ ਮਾਹੌਲ ਹੁੰਦੇ ਸਾਰੇ ਦੋਸਤ ਇਕੱਠੇ ਹੋਣੇ.
0: ਬਾ ਕਦਾ ਕਦਾ ਆਸਾਂ ਦੇ ਜੋ ਮਾਹੌਲ ਜ਼ਰਾ ਬਰਾਬਰ ਹੋਵੇ ਨਾ.
1: ਅਮੀਰ ਹੁਸੈਨ ਦੀ ਗੱਲ ਸੁਣੀ ਤੇ ਜਿਹੜੇ ਨੇ ਬਹੁਤ ਮਜ਼ਾ ਆ ਗਿਆ. ਸਾਰੇ ਪੁਰਾਣੇ ਤੇ ਜਿਹੜੇ ਨੇ ਹਰ ਸਟੇਸ਼ਨ ਤੇ ਆਨੇ ਤੇ ਮੈਂ ਮਜ਼ਾ ਕੀਤਾ. ਉਹਨਾਂ ਨੂੰ ਵੈਲਕਮ ਆ ਦਿਆ.
0: ਬੜੀ ਮਿਹਰਬਾਨੀ ਸਹੀ. ਤਾਂ ਉਹ ਡੇਰਾ ਇਸਮਾਇਲ ਖਾਨ ਜੇ ਰਹੇ ਸ਼ਿਫਟ ਹੀ ਗਏ ਸਹੀ.
1: ਅੱਛਾ, ਉਹਨਾਂ ਕੋਲ ਵਾਤੀ ਖੁਸ਼ਾਮਦੀਦ ਆ ਦੇ. ਉਹ ਤਾਂ ਆਨੇ ਰਾਸੇ ਨਾ.
0: ਬਿਲਕੁਲ ਸਹੀ. ਤੇ ਮੇਰੇ ਬਖਤ ਭੰਵਰ ਵਿੱਚ ਆ ਗਏ ਹਿੰਨ ਮੇਰੇ ਗੁਰਬਤ ਬਹੁ ਨੁਕਸਾਨ ਕੀਤੇ.
1: ਵਾਹ,
0: ਨੀ ਖਿਲ ਰਹਿ ਗਈ ਮੇਰੇ ਚਿਹਰੇ ਤੇ ਮੈਂ ਕੋ ਉੱਕਾ ਵੱਲ ਪਰੇਸ਼ਾਨ ਕੀਤੇ. ਮੇਰੇ ਦਿਲ ਦੀ ਵਸਦੀ ਨਗਰੀ ਕੂ ਆ ਦੇਖੇ ਈ ਵੈਰਾਨ ਕੀਤੇ. ਮੈਂ ਕੋ ਗੁਰਬਤ ਰਤ ਦੇ ਨੀਰ ਰੋਏ ਕਿਆ ਆਜਿਜ਼ ਤੇ ਇਹਸਾਨ ਕੀਤੇ.
1: ਵਾਹ ਵਾਹ ਵਾਹ ਵਾਹ, ਕਿਆ ਬਾਤ ਹੈ ਜਨਾਬ.
0: ਬੜੀ ਮਿਹਰਬਾਨੀ. ਅੱਛਾ, ਇਹ ਦੱਸੋ ਜੀ ਤੁਹਾਡੇ ਇਲਾਕੇ ਪਿਪਲਾਂ ਦੇ ਵਿੱਚ ਤੇ ਮੂਸੇ ਵਾਲੀ ਆਵਾਜ਼ ਬਿਲਕੁਲ ਕਲੀਅਰ ਹੈ?
1: ਸਾਰੇ ਪਾਸੇ ਤੇ ਇਹ ਸੋਹਣੀ ਟਾਂਗ ਦੀ ਆਵਾਜ਼ ਆਉਂਦੀ, ਬਹੁਤ ਸੋਹਣੀ ਆਵਾਜ਼ ਆਉਂਦੀ. ਜਿਵੇਂ ਉਹ ਬਾਹਰ ਕੋਈ ਚੱਲਦੇ ਨਾ, ਸਰ ਕੋਈ ਬਿਹਤਰੀ ਇਹਨਾਂ ਟਾਂਗ ਦੀ ਬਿਹਤਰੀ ਚੱਲਦੇ ਛੋਟੇ ਐਂਟੀਨੇ ਜਿਵੇਂ ਉਹ ਹੀ ਸਾਰੇ ਸੁਣਦੇ ਬੈਠੇ ਆ.
0: ਹਾਂ ਅੱਛਾ, ਖੇਮਟਾ ਬ੍ਰਦਰ ਇਹ ਕੀ ਜਮਾ ਹਾਂ? ਮਾਚਾ ਦੀ ਮਾਚਾ ਘੱਤੀ ਪਿਆ ਸੀ ਤੇ ਇਹਨੂੰ ਇਹਨੂੰ ਜੇ ਰਹੇ ਗਾਂ ਤੇ ਭਾਂਡ ਤੇ ਮਾਂਝ ਬੱਦੀ ਖੜੀ ਹੋ ਸੀ, ਜਵਾਰ ਪਈ ਹੋ ਸੀ ਤੇ ਬੜਾ ਸਰਾਇਕੀ ਦਾ ਮਾਹੌਲ ਬਣਾ ਪਿਆ ਸੀ. ਮੈਂ ਚੈੱਕ ਕਰਨਾ ਇਨਸ਼ਾਅੱਲਾ ਭਰਾ ਦੀ ਜ਼ਰੂਰ ਫਰਮਾਇਸ਼ ਪੂਰੀ ਕਰੇ ਸਾਂ. ਕਰ ਲੈ ਢੋਰ ਰਸਾਈਆਂ.
1: ਹਾਂ ਬਿਲਕੁਲ, ਇੱਕ ਸੁਣਾ ਰਿਹਾ.
0: ਬਿਲਕੁਲ ਸੁਣਾ ਰਹੇ ਸੀ.
1: ਮੇਰੀ ਅੱਖ ਦੀ ਇੱਕ ਇੱਕ ਪਲਕ ਤੋਂ ਪੁੱਛ ਤੇਰੀ ਯਾਦ ਦਾ ਆਉਣ ਕਿਆ ਹੁੰਦਾ ਹੈ?
0: ਵਾਹ ਵਾਹ.
1: ਸਦਰਾਤਾਂ ਵਿੱਚ ਪੁੱਛ ਦੀ ਵੇ ਤੂੰ ਅੱਖੀਆਂ ਦਾ ਸਾਵਣ ਕਿਆ ਹੁੰਦਾ ਹੈ?
0: ਵਾਹ ਵਾਹ.
1: ਤੂੰ ਵੱਤੀ ਸ਼ਾ ਉਜੜੇ ਤੂੰ ਨਿਤ ਖੂਨ ਸਦਾਵਣ ਕਿਆ ਹੁੰਦਾ ਹੈ?
0: ਕੀ ਬਾਤ ਹੈ ਜੀ.
1: ਪਿੱਛੇ ਰੁਲ ਗਈ ਮਰ ਗਈ ਸੱਸੀ ਤੂੰ ਸਜਣਾ ਦਾ ਜਾਵਣ ਕਿਆ ਹੁੰਦਾ ਹੈ?
0: ਬਹੁਤ ਖੂਬਸੂਰਤ, ਬਹੁਤ ਖੂਬਸੂਰਤ, ਬਹੁਤ ਖੂਬਸੂਰਤ. ਗਾਣਾ ਦਾ ਬੋਲ ਕਹਿ ਰਹੇ ਸਨ?
1: ਕਰ ਲੈ ਢੋਲ ਰਸਾਈਆਂ.
0: ਕਰ ਲੈ ਢੋਲ ਰਸਾਈਆਂ. ਹਾਂ
1: ਜੀ ਬਿਲਕੁਲ. ਬਾਕੀ ਜਿਹੜੇ ਨੇ ਟਾਈਮ ਜ਼ਾਇਆ ਨਾ ਕਰੇ ਨਾ ਜਿੱਥੇ ਸੁਣਦੇ ਪੈਣ ਸਾਰ ਨੂੰ. ਅਸਲਾਮ ਵਾਲੇਕੁਮ.
0: ਵਾਲੇਕੁਮ ਅਸਲਾਮ ਜੀ. ਵਾਲੇ

ਬੰਦਾ ਸਵਾਲ ਕਹਿੰਦਾ ਕਿ ਤੁਸੀਂ ਮੁਖਦੇਵ ਸ਼ਲੇ ਸੀ ਮਜ਼ੀ ਦੂਰ ਦਿਸ਼ੇ ਹਾਂ ਨੋ ਬਿਲਕੁਲ ਸੀ ਨੋਟੇਨਸ਼ਨ ਕਾਸਮੈਟਿਕਸ ਪਾਕਿਸਤਾਨ ਸਮਗ ਗੋਲਡ ਕ੍ਰੀਮ ਸੀ ਰਵਾਖ ਰੇਖਾ ਇਸ ਮਾਲਕ ਸੀ ਨੋਟੇਨਸ਼ਨ ਕਾਸਮੈਟਿਕਸ ਪਾਕਿਸਤਾਨ ਗੋਲਡ ਕ੍ਰੀਮ ਸੀ ਕਿ ਨਾ ਬਿਲਕੁਲ ਮਿਲਾਵੇ ਸੀ ਹਾਂ ਪਾ ਸੁਨੇ ਸਰ ਤਸਰ ਰਖ ਸਲੇ ਸੀ ਇਸ ਮਲਵਲ ਸੀ ਇਨਸ਼ਾਅੱਲਾ ਆਪ ਸ਼ਲੇ ਖੈਸਾ ਮਜ਼ੀਦਾਰ ਰਿਜ਼ਲਟ ਸੀ ਕਿ ਨਾ ਬਤੂ ਸੇ ਮਿਲਾਵੇ ਸੀ ਹਾਂ ਕੁਆਲਿਟੀ ਦੇ ਬਗੇ ਸੀ ਕੁਲਾਗਨ ਦੇ ਬਗੇ ਸੀ ਖੈਸੂਨ ਦੇ ਬਗੇ ਸੀ ਸੋ ਰਵਾਖ ਲੇ ਸੀ ਨੋਟੇਨਸ਼ਨ ਕਾਸਮੈਟਿਕਸ ਪਾਕਿਸਤਾਨ ਨੋਟੇਨਸ਼ਨ ਗੋਲਡ ਕ੍ਰੀਮ ਹਾਂ ਇਸਤੇਮਾਲ ਕੀਤੀ ਇਨਸ਼ਾਅੱਲਾ ਜਬਰਤ ਦੁਆਗਾਨ ਕੇ ਵਿੱਚ ਬੈਜਾਨਾ ਸੀ ਨੋਟੇਨਸ਼ਨ ਕਾਸਮੈਟਿਕਸ ਆਫ ਪਾਕਿਸਤਾਨ ਸੇ ਕਮ ਗੋਲਡ ਕ੍ਰੀਮ ਦੀ ਤਾਂ ਤੁਮ ਸਮਖ ਕੇ ਮਿਲਨੇ ਸ਼ੈਲ ਸੀ ਬਿਲਕੁਲ ਚਾ ਅੱਜ ਕਮ ਦੇ ਕਨਾ ਆਪ ਕੁਰਸ਼ੇ ਪ੍ਰੋਗਰਾਮ ਨੂੰ ਰਵਾਨ ਦੀ ਖਦਿਆਨ ਰਵਾਨ ਦੀ ਜੋਰ ਰਵਾਨ ਦੀ ਜੀ ਬਿਲਕੁਲ ਵਾੜੇ ਜੀ ਮਖ ਮਸਫੀਨ ਸ਼ੇ ਖੈਸਾ ਸ਼ੇ ਸੋ ਬਿਲਕੁਲ ਜੀ ਰਵਾਇਖ ਲਈ ਨੋਟੇਨਸ਼ਨ ਦਮਗਾ ਕਾਸਮੈਟਿਕਸ ਆਫ ਪਾਕਿਸਤਾਨ ਸੇ ਕਮ ਕਮ ਮਿਲਾਵੇ ਜੀ ਦਮਗਾ ਗੋਲਡ ਕ੍ਰੀਮ ਮਿਲਾ ਵੀ ਸ਼ਰਾ ਵਾਖ ਲਈ ਇਸਤੇਮਾਲ ਕੇ ਇਨਸ਼ਾਅੱਲਾ ਜੇ ਕੈਸਾ ਮਜ਼ੇਦਾਰ ਰਿਜ਼ਲਟ ਕਿ ਨਾ ਪਤੂ ਸੇ ਮਿਲੇ ਇਸ਼ੇ ਨੂੰ ਬਿਲਕੁਲ ਜੀ ਪੋ ਮਾਰਕੀਟ ਕੇ ਅਵੇਲੇਬਲ ਦੀਜੀਏ ਨੋਟੇਨਸ਼ਨ ਪ੍ਰੋਡਕਟ ਸਰ ਵਾਖ ਲਈ ਇਸਤੇਮਾਲ ਕੇ ਠੀਕ ਦੇ ਜੀ ਦਿੱਤੀ ਰੇ ਲਵਾ ਜੀ ਕਿਸੇ ਖਬਰੋਂ ਕਿ ਮਜ਼ੀ ਨੋਟੇਨਸ਼ਨ ਬਿਊਟੀ ਕੇ ਨੋਟੇਨਸ਼ਨ ਫਾਰਮੂਲਾ ਕੇ ਹਮ ਡੀਰ ਖੁਸ਼ਲੇ ਖੁਸ਼ਲਾ ਦੋ ਜੀ ਮਜ਼ੀਦ ਰੁਕ ਸ਼ਲਾਵੇਰ ਕੇ ਜੀ ਮਖਤ ਫਾਰਾ ਦਿਸ਼ਾ ਪਮਗ ਦਗੁਨ ਦੀ ਤੇਰ ਸੇਰੀ ਦਿਸ ਤਰਗੁਨਾ ਦੀ ਤੁਰ ਤੁਰ ਖਲਕੀ ਜੋੜੀ ਸ਼ੇ ਵੀ ਅਕਸਰ ਜਿਕਮ ਦੇ ਨਜ਼ਮ ਕਾ ਫੈਨ ਦੇ ਪਰ ਮਖ ਮਦ ਜਿਕਮ ਦੇ ਕਹਿੰਦਾ ਬਲਾ ਬਲਾ ਤਜਰਬੀ ਕਿ ਵਿਕਨ ਅਸੀਂ ਕਿ ਲਾਇਓ ਕਲਾ ਬਲ ਜੀ ਨੂੰ ਤਜਰਬੀ ਬਲਾ ਢੇਰੀ ਜੂਤੀ ਪੀ ਕੇ ਵਿਸੀ ਸੋ ਬਿਲਕੁਲ ਜੀ ਜਿਤ ਤਾ ਸੁਦਾ ਖਬਰ ਕਮ ਮਜੀ ਗਜੀਰੀ ਤਾ ਸੋ ਪਪਲ ਮਖ ਮਦ ਨੇ ਤਜਰਬੀ ਕਿ ਵੇਨੋ ਤਜਰਬੀ ਮਖ ਹੋਏ ਹਾਂ ਜੀ ਤਜਰਬੀ ਪੀ ਮਖ ਹੋਏ ਸੀ ਸਾਲਾ ਰਵਾਖ ਲਈ ਨੋਟੇਨਸ਼ਨ ਕਾਸਮੈਟਿਕਸ ਪਾਕਿਸਤਾਨ ਜਿਕਮ ਸਮਗਾ ਚਿਕਮ ਗੋਲਡ ਕ੍ਰੀਮ ਜਾਂ ਬਿਊਟੀ ਕ੍ਰੀਮ ਜਾਂ ਫਾਰਮੂਲਾ ਕ੍ਰੀਮ ਦਰਵਾਖ ਲਈ ਇਸਤੇਮਾਲ ਕੀ ਬਾਰ ਬਾਰ ਖਬਰ ਇਨਸ਼ਾਅੱਲਾ ਰਵਾਖ ਲੈ ਜੀ ਇਨਸ਼ਾਅੱਲਾ ਇਸਤੇਮਾਲ ਕੇ ਮਜ਼ੀਦ ਰਿਜ਼ਲਟ ਬਦਰ ਕਵੀ ਖਾਸੀ

0: ਪੂਠੀ ਆਂਦੀ ਨੇ ਸਰਾਇਕੀ ਕੀ
1: ਕਿਵੇਂ
0: ਤੇਕੋ ਪੂਠੀ ਆਂਦੀ ਹੈ ਤੇਕੋ
1: ਯਾਰੀ
0: ਸ਼ਾਇਰੀ ਸ਼ਾਇਰੀ ਆਂਦੀ ਤੇਕੋ
1: ਸ਼ਾਇਰੀ ਨਹੀਂ ਆਨੇ ਖਾਸ ਜੇ ਰਹਿਣਾ
0: ਹਾਂ
1: ਹਾਂ ਤੇ ਨਹੀਂ ਆਂਦੀ ਜੇ ਰਹਿਣਾ
0: ਥੋੜਾ ਮੇਕ ਸੁਣਾ ਨਾ
1: ਅੱਛਾ ਥੋੜਾ ਜਿਹਾ ਸੁਣਾਵਾਂ
0: ਹਾਂ ਥੋੜਾ ਜਿਹਾ ਸੁਣਾਓ ਨਾ
1: ਅੱਛਾ ਹੱਥ ਸੇ ਬੰਦ ਕੇ ਯਹਾਂ ਲੋਗ ਮਿਲਾ ਕਰਤੇ ਹੈ
0: ਹਾਂ ਹਾਂ ਡੇਰ ਸ਼ਾ
1: ਜ਼ਖਮ ਦੇਨੇ ਕੇ ਸਾਮਾਨ ਕੀਆ ਕਰਤੇ ਹੈ ਰੋਜ਼ ਗਿਰ ਜਾਤੀ ਹੈ ਤੇਰੇ ਦੀਵਾਰ ਵਾਦੋਂ ਕੀ ਔਰ ਰੋਜ਼ ਹਮ ਮੌਤ ਕੇ ਸਾਏ ਮੇ ਰਹਾ ਕਰਤੇ ਹੈ ਤੂੰ ਪਿਆਰ ਸੇ ਲਾਖ ਪੜਤਾ ਰਹੇ ਮੰਤਰ ਐ ਸਾਜਿਦ ਜਿਨ ਕੀ ਫਿਤਰਤ ਮੇ ਵੋ ਦਸਨਾ ਵੋ ਦਸਾ ਕਰਤੇ ਹੈ
0: ਡੇਰ ਖੜੇ ਆਪਨੇ ਤੋ ਜੇ ਨਾ ਉਰਦੀ ਕੀ ਪੋਇਟਰੀ ਸੁਣਾਈ ਮੁਝੇ السلام علیکم السلام علیکم جی قربان سوکھ دے کم سے نا فخر زمان فخر زمان بھائی سر گے شی جوڑی بروبار ہی زخبل بالکل شے الحمد للہ جی تخبل سرنگے تخبل شے صحیح جی اچھا در تو ایسی پروگرام اور ہوئے ہاں روزانہ دیمش پروگرام نہ اور ہوئے ماشاء اللہ ماشاء اللہ لکش خوب نہ در جہاں دیمش پروگرام نہ ہاں مہا اور ہوئے خوشحال نو بیا خوشی کله خوب ندیر سی بمو تا کال گو اج او چ لالا کر دان شادی جوڑو نش اس نش شپی م واپس کلو کہ نسبر به بار خوب نہ راسی
1: دان شاخ م جوڑ دا
0: اگر یو کو سو کنا ڈاکٹر تے کال کرو وی ڈاکٹر سے شپی ور تا کال کڑو کنا وی ڈاکٹر سے مت خوب نسی ڈاکٹر یارا تھا تا خوب دیر سی کنا در سی غزت خوب ہوئی اس اچ اگر شانے مسلاب جوڑے نو مننه فخر زمان خوشحال شه که در من شیدیره زیات مننه چت دعا سلام ورکوي
1: مره دې دین استا سم دعا سلام ورکوا
0: اها
1: عمر داوود بھائی ته ورکوا
0: اها
1: بس تا ته سپیشل
0: مننه خوشحال شه که در من شیدیره زیات مننه
1: مهرباني
0: مننه خوشحال شه اوکے سی